0: ਤਨਿਸ਼ਾ
1: ਅਰਿਜੀਤ ਸਿੰਘ ਔਰ ਨਿਕਿਤਾ ਗਾਂਧੀ ਕੀ ਆਵਾਜ਼ ਮੇ ਆਵਨ ਜਾਵਨ ਦੇ ਬਿਊਟੀਫੁਲ ਟਰੈਕ ਓਨਲੀ ਔਨ ਰੇਡੀਓ 106.3 FM ਤਨਿਸ਼ਾ ਆ ਗਈ ਜੀ ਆਪਕੇ ਸਾਥ ਬਿੰਦਾਸ ਮਾਰਨਿੰਗਸ ਲੇਕਰ ਅ ਵੈਰੀ ਗੁੱਡ ਮਾਰਨਿੰਗ ਮੇਰੀ ਜਾਨ ਅਗਸਤ 19th ਵੈਨਸਡੇ ਕਾ ਦਿਨ ਓ ਮਾਈ ਗੋਡ ਵੀਕਐਂਡ ਬਹੁਤ ਜ਼ਿਆਦਾ ਨਜ਼ਦੀਕ ਹੈ ਤੋ ਖੁਸ਼ੀ ਕਾ ਜੋ ਹੈ ਠਿਕਾਨਾ ਹੀ ਨਹੀਂ ਹੈ ਕੱਲ੍ਹ ਸੋਚੋ ਕਿਆ ਕ੍ਰੇਜ਼ੀ ਹੋਣੇ ਵਾਲਾ ਹੈ ਯਾਰ जी कुछ ही देर में आएगा यार इस टाइम के जो रिमिक्सेस भी थे ना दे वर एब्सोल्युटली ब्यूटीफुल यार अरिजीत सिंह की आवाज में ये खूबसूरत गाना और साथ में अरिजीत सिंह की ही आवाज में हॉलिडे मूवीज से लगता है क्या लग रहा है तो एक आधी शायरी हो जाए यार

ਸਸਿਕਾ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

ਦੁਨੀਆ ਤੋਂ ਤੁਸੀਂ ਹੋਰ ਕੀ ਲੈਣਾ ਹੁਣ ਜੋ ਵੀ ਲੈਣਾ ਜਿਹੜਾ ਉਹ ਸਿਮਰਨ ਕੌਰ ਦੇ ਨਾਲ ਹੋਣਾ ਯਾਰ ਕਿਉਂਕਿ

ਤੁਸੀਂ ਸੁਣਿਓ ਕਿਦਾਂ ਦੀ ਕੀ ਹਾਲ ਚਾਲ, ਸਤਿ ਸ੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਦੇਖੋ ਜੀ, ਜੌਨ ਲੈਜੰਡ ਜੋ ਹੈ ਵੋ ਪਰਫਾਰਮ ਕਰਨੇ ਵਾਲੇ ਹੈ ਇਸ 10th ਸਪਟੰਬਰ ਕੋ QNCC ਮੈਂ। ਮੈਨੇ ਤੋ ਇੱਕ ਵਾਰ ਦੇਖਾ ਹੁਆ ਹੈ ਯਾਰ, ਬਹੁਤ ਮਜ਼ੇਦਾਰ ਉਨਕਾ ਕਾਨਸਰਟ ਥਾ, ਮੈਨੇ ਆਪਕੋ ਪਹਿਲੇ ਵੀ ਬਤਾਇਆ ਥਾ। ਤੋ ਜਸਟ ਰਿਮਾਈਂਡਿੰਗ ਯੂ ਕਿ ਆਪ ਆਪਣੀ ਟਿਕਟਸ ਵਗੈਰਾ ਬੁੱਕ ਕਰ ਲੀਜੀਏ ਅਗਰ ਆਪਕੋ ਜਾਣਾ ਹੈ ਤੋ। ਲੇਕਿਨ ਉਸਸੇ ਪਹਿਲੇ ਅਟੈਂਸ਼ਨ ਸਾਰੀ ਬੱਚੋਂ ਕੋ ਦੀ ਜਾਏਗੀ ਕਿਉਂਕਿ ਉਨਕਾ ਸਕੂਲ ਆਨ ਹੋਣੇ ਵਾਲਾ ਹੈ, ਛੁੱਟੀਆਂ ਆਫ ਹੋਣੇ ਵਾਲੀ ਹੈ। ਲੇਕਿਨ ਉਸਸੇ ਪਹਿਲੇ ਬੈਕ ਟੂ ਸਕੂਲ ਬੈਚ ਜੋ ਹੈ ਹਮ ਕਰਨੇ ਵਾਲੇ ਆਪਕੇ ਬੱਚੋਂ ਕੇ ਲੀ ਅਬੂ ਸਿਦਰਾ ਮਾਲ ਮੇ ਇਸ 27 ਅਗਸਤ ਕੋ ਦੁਪਹਿਰ 3 ਸੇ ਲੈ ਕੇ ਸ਼ਾਮ ਕੇ 7 ਵਜੇ ਤੱਕ। ਤੋ ਆਪਣੇ ਬੱਚੋਂ ਕੋ ਕਰ ਲੀਜੀਏ ਤਿਆਰ। ਔਰ ਤਿਆਰੀ ਕਿਸ ਤਰ੍ਹਾਂ ਸੇ ਹੋਗੀ, olive.qa ਪੇ ਜਾ ਕਰ ਬੈਕ ਟੂ ਸਕੂਲ ਕਾ ਫਾਰਮ ਹੈ ਉਸਕੋ ਫਿਲ ਕਰ ਦੀਜੀਏ ਕਿਉਂਕਿ ਸੀਟਸ ਲਿਮਿਟਡ ਹੈ, ਕਭੀ ਵੀ ਬੰਦ ਹੋ ਸਕਦਾ ਹੈ ਮਾਮਲਾ, ਫਿਰ ਆਪਕੇ ਬੱਚੇ ਰੋਤੇ ਰਹੇਗੇ ਤੋ ਹਮ ਨਹੀਂ ਚੁੱਪ ਕਰਾ ਪਾਏਂਗੇ ਕਿਉਂਕਿ ਆਪਨੇ ਆਪਣਾ ਕੰਮ ਟਾਈਮ ਵੀ ਨਹੀਂ ਕੀਆ। ਤੋ ਕੁਇਕਲੀ ਜਾ ਕੇ ਆਪ ਰਜਿਸਟਰ ਕਰਵਾ ਲੀਜੀਏ ਬੈਕ ਟੂ ਸਕੂਲ ਬੈਚ ਕੇ ਲੀਏ ਆਪ ਆਪਣੇ ਬੱਚੋਂ ਕੋ, ਐਂਡ ਦੈਟਸ ਇਟ। ਉਸਕੇ ਬਾਅਦ ਹਮ ਆਪਕੋ ਮਿਲਤੇ ਹੈ ਅਬੂ ਸਿਦਰਾ ਮਾਲ ਮੇ 27 ਤਾਰੀਖ ਕੋ।